0: گڑی میں ہمیں نے دیگر تیری اس تیم میں نے ٹھنگا فگوڑا لے فمی ونی مونی اسلام علیکم مونی
1: وعلیکم السلام شاہو کینے
0: مرے رنگڑ ہاد بیزی ہے دو دیوان فارو میں دماغی
1: اسلو اس دو ربڑا شکری
0: کونگا میں کتی اوڑے نہیں میں کڑی گا
1: نہیں ڈیوٹی گا
0: ڈیوٹی گا توڑنے ہم میں دو بیزی ہوئی
1: بیزی ہوئی انو مونی آنے اس کا فون باپ تنگ دورت دیوانی دو
0: اوہ ਕੋਬਾ ਡਿਊਟੀ ਨਹੀਂ ਮੈਨੇ ਕਿਹਾ ਰਕੋ ਵਾਰ ਵੈ ਗਦੇ ਸਰ ਹੱਦੇ ਗਦੋ ਤਿਉਲੇ ਨਹੀਂ ਵੇ ਸਦੀ
1: ਮੋਰੇ ਦੰਨੇ ਮੇ ਅਸਾ ਉਹ ਗੁਲਾਰੇ ਮਾ ਨੁਕ ਮੇਲੇ ਦੇ ਦੇਰ ਬਰਾਰਾਂ ਦੇ
0: ਕੀ ਨਾ ਵਾਣੀ ਮੋਸੂ
1: ਅਨੇ ਅਨੇ ਮੋਸੂ ਦੇ ਦੀਤ ਵਾਰ ਸੁਦੇ ਵਰਾ ਕਾ ਜੇ ਆਵੇ ਗੇ ਸੇ ਹਾਂ
0: ਹਿੱਗਾ ਮ ਗੋਤ ਕੰ ਹੋਤੇ ਦੋ
1: ਆ ਦਾਦ
0: ਕੋਬਾ ਇਹ ਦੁਕ ਕੰ ਕੰ ਨਿਮਣੀ ਤਰਾ ਸ਼ੁਕੋਲਗਾ
1: ਨੋ ਨੇ ਅਦਿਨ ਬਾਦ ਮੇ ਅਦਾ ਮਿਰੇ ਆ ਦੇ ਬ
0: ਨੇ ਦਾ ਮੇਰੇ ਵਸੇ ਬਿਵਾਰਾ ਗਦਾ ਦੋ ਹੈ ਮੇਮਾ ਕੋ ਬਾ ਕੋਂ ਕਾਲ ਕੁਲਵਰ ਤੱਕ ਕ ਮੋਣੀ ਬੈ ਵਰੀ ਵੀ ਬਾਸ਼ੀ ਕੁਲ ਮਾ ਤਿੰ ਮੁ ਗੋਲੀ ਕੀ ਨੇ ਦੀਏ ਹੀ ਰੰਗਲ ਤਾਂ ਕਾਮਯਾਬ ਵੀ ਤੇ ਸਰਕ
1: ਨੋ ਬਲੀ ਵੀ
0: ਆਹਾ ਹਾ ਤੇ ਦੱਕੂ ਹੈ ਦੀਏ
1: ਨੋ ਨੇ ਫਾਈਨਲ ਵੇ ਬਲੀ ਵੀ ਮੈਂ ਰੰਗਲ ਵਾਨ
0: ਆ ਇਹਨ ਕਮਤ ਦੇ کبا کون لوے جہال دے میں
1: جہال با حیات میدنی وفات رضوان
0: خاص کو لانے
1: نورے منی ہم آڈو حال آنے
0: شاہو ہم نہیں آسن توفیق کے لوے تو
1: آدھے آدھے
0: ओके एहम भी मवारा उफा वचेंगे बद्दल में मवा खेलण में
1: आ दे मिकोलम बाजरे उफा दो हाथ में
0: आ मिकोलमस

0: ZDFM ਨੋਦੀ ਹੈ ਕਿ ਮੇਗਾ
1: ਰਾਂਦਕਾ ਗੁਲਫਵੀ ਫਿਕਿਆਮ ਰੀਤ
2: ਲਵਤਾ ਰੋਏ ਆਦੇਸ ਕੁਰੀਏ
1: ਨੋਦੀ ਹੈ ਕਿ ਮੇਗਾ ਸਦੇ ਹੈ ਐਫਐਮ ਗੇ ਮੈਂ ਹਾਂ ਹੁੰਦੀ
2: ਬਾਈ ਲਵਤਾ ਕੋ ਮਿਸ ਪੈਣੀ
1: ਕਿ ਕੋਨ ਫਿਲਮ ਨੂੰ ਮੈਂ ਕੀ ਹਮਾ
0: ਦਿਵਹਿੰਗ ਮੋਨੀਫੂ ਫਿਲਮ ਦੇ ਨਮੁਗਾ ਅਬਦੁਸ

0: Es un teringue jobón. Jobón. ਗੜੀ ਮਿਹਰ ਮੇ ਬਣੇ ਘਰ ਘੜੀ ਤੇ ਮੈਨੇ ਠਿੰਗਾ ਫਕੂਰੀਆ ਮੇਤਾ ਸ਼ੋਕ ਗੁਲਾ ਲੇ ਫਮੇ ਬਣੇ ਸ਼ਾਹੋ ਅਸਲਾਮ ਅਲੈਕੁਮ ਸ਼ਾਹੋ
1: ਅਲੈਕੁਮ ਸਲਾਮ
0: ਕਬਾ ਕਿਨ ਹਾਲ ਹੋ ਹਾਲ
1: ਹਾਲ ਬਰਾ ਬਰਾ ਤੇ ਕੋਲੋਂ ਕਿ ਨੇ
0: ਮੈਂ ਕੋਲੋਂ ਸਰ ਬਰਾਬਰ ਕੌਣ ਕਮ ਕਤੇ ਉਲੇ ਨੀ ਮਿਗੜੀ ਗਾ
1: ਮਿਗੜੀ ਦੇ ਮਿਹਰ ਗੀ ਤੋ ਨਿੰਮਾ ਦਾ ਦਾ ਮੋਲੇ ਨੇ
0: ਨਿੰਮਾ ਲਈ
1: ਇਹ ਤੋ ਨਿੰਮਾ ਲਈ
0: ਅਦੀ ਆਵਹਿ ਨੂੰ ਨਿੰਮਾ ਲੋ
1: ਅਵਸਥਾ
0: ਆ ਮੀਆ ਦੋ ਸਤੇ ਕੁਮਸ ਕਮ ਰੇ ਵੇਣਾ
1: ਨੂੰ ਮਿਹਰ ਕੋ ਐਮਐਮ ਫੁਰਜੇ
0: ਫੁਰਜੇ ओके कौन का कुली वर तक के तिकोल को कोरी आती है ये तो का
1: कौन ने सोरा से दिए दो दिन कुली वर तक
0: के यहां शाहू गया वा का कुली वर तक के नू खणने के दो कुले होने के
1: आई हैव वड कर दे
0: एक के ने भी कौन का कुली वर तक के कुले ही तो मुड़ू ने
1: एडन बाकी कहां ला कुली वर कुले करना नो
0: ಕೊಂಬೆ ಗೊತ್ತೆ ಸ್ವರ ಫೂಹೆ ಫತಿರಿ ಇದು ನಿಮೋನಿಯ ಮದೋ
1: ಆ ನಿಮೋನಿಯ ಫೂಹಿದೋ ದೆಂ ಎಮ್ಮ ಫುರುಮಾ
0: ಕಿಯಾ ಮೇ ಹುನ್ನೆ ತಿಗೆಂಗೆ
1: ನಿಗೆ ಕನ್ನನ ಹುನ್ನಾದ
0: ಬಯ ಕೊನಾದ
1: ಅಣಿ ಲಟ್ಟೆ ಹಿನ್ನನ ಅಂತರಾಸ
0: ಲಟ್ಟೆ ಗೆಸ ಗೊಸ್ಸಿದೋ ಎಂ ಬೆಗೆಂದೋ ಫೂಹಿ ಬೆಗೆಂದೋ ಅಣಿ
1: ಗೊಸ್ಸಿ ಎಮ್ಮ ಮಿಯದ ಹೆಂದನ
0: ಆ ದೆನ್ ರಂಗಳು ವಾಣ ವಾಣ ಗೊತ್ತೆ ಕಿ ಅಣಿಕಸ್ ಬಂದೆಂ ಆಮ ಫೆನ್ನ ಅಣತಾ ಎಮ್ಮೆಂದೋ ਕਬਾ ਕੌਣ ਲਾਵੇ ਗਾੜੋ ਹਾਦਾ ਨਾ ਨੋਟ ਕੋਲ ਦੀ
1: ਇਹਦੇ ਹੀ ਤੇਰੀ ਮੈਂ ਇਹਦਾ ਗੁਲਾ ਨਾ ਮੀ ਇਹਦੋ
0: ਹਾਦਰੰਗਲੇ ਦੇ ਕੰਮਸ ਲਾਵੇ ਇੱਕ ਮੁੜਨ ਲਾ
1: ਲਾਵੇ ਤੇ ਕੋਲ ਨਹੀਂ ਤੇ ਲਾਵੇ ਜਿਹੀ ਰੰਗਲੋ
0: ਹੁੰਦਾ ਇਹ ਤੇ ਲਾਵੇ ਚਾਹਲ ਮਦੋ ਇਹ ਤੇ ਨੇ ਮਣੇ ਮਤੇ ਹਦੇ ਰੇ ਫੋਰੀ ਮ ਆ
1: ਰੰਗਲੋ
0: ਹਾਸ ਕੋਲਾਣੀ ಈದು ಲವೆ ಜಹಾಲ್ದೆ ನಂಗೆ ವರ ಉಫಾವೆ ಬದ್ದ ವಕೀಲ

0: ਦਿਵਹੀ ਐਫਐਮ ਇਹੋਂ ਦਰਿਨਾ ਬੱਦਲ ਕੁਰਣੀ
1: ਵਰਾਂ ਖਾਸ ਹੁਸ਼ੇਲੁਂ ਤੇਰੀ ਗੈਸਟ ਆਰਜੇ
2: ਗੈਸਟ ਆਰਜੇ ਗਤੁਗਾ ਬੱਦਲ ਕੁਰਾ ਫਰਾਤਾ ਇਕ ਤਫਾਤ ਮੌਦੂ ਤਕ ਵਾਹਕ ਦਾ ਕਾਨੂੰਗੇ ਫੁਰਸਤ
1: ਗੈਸਟ ਆਰਜੇ ਨੁਵਦਿਹਾ ਇਕਮ ਮੈਗਾਹਰਟਸ ਦਿਵਹੀ ਐਫਐਮ
3: ਗੈਸਟ ਆਰਜੇ ਬੁਰਾਸ ਵਿੱਦੂ ਹੋਗੇ ਰੇਗਣ ਅੱਗੜ ਫਣਰੇਗ ਸਟੂਡੀਓ ਇਮ ਵਗਤੁ
4: ਨੁਵਦਿਹਾ ਇਕਮ ਮੈਗਾਹਰਟਸ ਦਿਵਹੀ ਐਫਐਮ

0: ਨੂਆ ਦੀ ਹੈ ਕੇ ਮੈਗਾਹਰਟਸ ਦੀ ਵਹੀ ਐਫਐਮ ਅਸੁਰਨਾ ਮਾਦੋ ਵਗਤ
1: ਅੱਲਾਹੁ ਅਕਬਰ ਅੱਲਾਹ

0: ਦੀ ਰਹੀ ਐਫਐਮ ਨੂੰ ਅਧੀ ਹੈ 1 ਮੈਗਾਹਰਟਸ।
1: ਮੀ ਇਸਮਾਇਲ ਅਫਾਨ ਰੰਕੁਲ ਨੂਕੁਲ ਅਲਕੁਲ ਹੁਦਕੁਲ ਫਨੇਯੇ ਦਿਵਹੀ ਉਡੁਮ ਅਡਵਾਮਤਿ ਦਾਣੀ ਨੂ ਅਧੀ ਹੈ 1 ਮੈਗਾਹਰਟਸ ਦਿਵਹੀ ਐਫਐਮ ਦੋਮ ਵੇਲੀ।